0: किया है अपने बख्त खुफ्ता को बेदार कौम ने। ये असल में अलाउद साहब की मैंने तस्वीर दर्द नज़म की आखिरी बंद के साथ एक जो आखिरी से पहले वाले जो बंद था उसका मैंने एक हवाला दिया है। बहरहाल जी चूँकि ब्रेक का टाइम है, मिलते हैं ब्रेक के दूसरे हिस्से में और इस पर जो है वो ज़रूरी बात जो है करेंगे। ये हमारी नज़म तस्वीर दर्द।
1: Listen to Link FM on the move by downloading the Link FM app.
2: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
3: And the winner is...
4: And the winner is...
5: And the winner is...
3: Your business being heard on the radio.
6: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
7: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
8: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ। ਖਾਨ ਕੈਟਰਿੰਗ ਰਾਧਰਮ, ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ, ਇੱਕ ਵਾਰੀ ਅਜ਼ਮਾਈ ਕੇ ਤੱਕੋ। ਸ਼ਾਦੀ ਵਿਆਹ, ਸਾਲਗਿਰਾ, ਮਾਣੀਆਂ, ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ। ਇੱਕ ਹੋਰ ਵੀ ਗੱਲ ਬੁਝੋ, ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ। ਆਰਡਰ ਨਿੱਕਾ ਹੋਇਆ ਜਾਂ ਬੜਾ, ਆਲਵੇਜ਼ ਵੈਲਕਮ। ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
9: या 07784850934।
10: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਅਸਲਾਮ ਵਾਲੇਕੁਮ ਮੇਰੇ ਦੋਸਤੋ ਸੱਜਣੋ, ਮੈਂ ਕਿਹਾ ਪ੍ਰੋਗਰਾਮ ਕਣੀ ਤੇ ਪ੍ਰਦੇਸ਼ ਵਿੱਚ ਦੇਸ਼, ਜਿਹੜਾ ਹਰ ਮੰਗਲ ਸ਼ਾਮੀ 6 ਤੋਂ 8 ਵਜੇ ਪੇਸ਼ ਕੀਤਾ ਜਾਣਾ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0112618181, ਵਟਸਐਪ ਨੰਬਰ 0793984939। ਸਭਾਂ ਦੋਸਤਾਂ ਕੇ ਮੈਂ ਵੈਲਕਮ ਕਰਾਂ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿਹਦੇ ਨਾਲ ਦੋਸਤ ਸਾਥ ਦੇਣ। ਸਭਾਂ ਦੋਸਤਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਲਿੰਕ FM ਜ਼ਰੂਰ ਜੁਆਇਨ ਕਰੋ, ਜ਼ਰੂਰ ਸਾਥ ਦਿਓ। ਅਤੇ ਹੁਣ ਸੁਣੇ ਸਲਾਮ ਸੁਣਾਉਣੇ ਪਹਿਲੇ ਸਾਹਿਬ ਮਲੂਕ

ਮੀਂਹ ਦੇਖ ਕੇ ਤਾਂ ਅਸਾਂ ਪਸੰਦ ਆਇਆ ਸੀ ਅਤੇ ਅਸਾਂ ਨਾਲ ਰਿਹਾਨਾ ਬੀਬੀ ਉਹ ਸਾਰਾ ਪ੍ਰੋਗਰਾਮ ਤੱਕੀ ਰਹੀਆਂ ਸੁਣੀ ਰਹੀਆਂ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਜਿਤਨੇ ਦੋਸਤ ਸਾਥ ਦੇਣੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ ਇਹ ਤੁਸੀਂ ਆਪਣੇ ਲਿਖੇ ਮੈਂ ਜ਼ਰੂਰ ਇਹ ਨੈਕਸਟ ਇਹ ਸਭ ਦੋਸਤਾਂ ਵਾਸਤੇ ਸੁਣੋ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਗੀ ਪਾਜੀ ਜੀ। ਸਾਡਾ ਸਟੂਡੀਓ ਨੰਬਰ ਹੈ 0114261818181, ਵਟਸਐਪ ਨੰਬਰ ਹੈ 0793984939। ਸਭ ਦੋਸਤਾਂ ਕਾ ਮੈਂ ਵੈਲਕਮ ਕਰ ਰਿਹਾ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼। ਇਹ ਜਿਤਨੇ ਜੋ ਦੂਸਰਾ ਸਾਥ ਦੇਣੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਤੁਹਾਨੂੰ ਆਪਾਂ ਲਿੰਕ ਹੋਵੇ ਜ਼ਰੂਰ ਜੁਆਇਨ ਕਰੋ, ਕੋਈ ਝਗੜਿਆਂ ਗੱਲ ਨਹੀਂ। ਸਾਡੇ ਬਹੁਤ ਪਿਆਰੇ ਦੋਸਤ ਸੂਫੀ ਮੁਸ਼ਤਾਕ ਸਾਹਿਬ, ਉਹਨੇ ਫੋਨ ਕੀਤਾ ਸੀ ਔਰ ਸਭਾਂ ਦੋਸਤਾਂ ਦੀ ਸਲਾਮਤ ਕਰੇ ਸਨ। ਸਪੈਸ਼ਲੀ ਉਹਨਾਂ ਨੇ ਦੋਸਤ ਜਨਾਬ ਰਾਜਾ ਮੁਸ਼ਤਾਕ ਸਾਹਿਬ ਕਾਰਡਾ ਵਾਲੇ, ਅਤੇ ਉਹਨਾਂ ਨੇ ਦੋਸਤ ਅੱਜ ਖੁਸ਼ਹਾਲ ਸਾਹਿਬ, ਉਹ ਸੂਫੀ ਮੁਸ਼ਤਾਕ ਜੀ, ਉਹਨਾਂ ਨੇ ਖਿਆਲ ਕਰ ਸਕੋ ਕਿ ਉਹ ਪਾਕਿਸਤਾਨ ਨੂੰ ਆਏ ਤਾਂ ਕਾਫੀ ਕਮਜ਼ੋਰ ਹੈ, ਅਤੇ ਉਹਨਾਂ ਨੂੰ ਕੋਈ ਬਦਬਾਸ ਕਰਨਾ ਪੈ ਸਕੇ, ਕਿਉਂਕਿ ਉਹ ਰੋਟੀ ਗਰੁੱਪ ਦੇ ਸਦਰ ਵੀ ਹੈ, ਅਤੇ ਉਹਨਾਂ ਨਾਲ ਖਿਆਲ ਕਰਨਾ ਪੈ ਸੀ ਦੇ ਰਹੇ ਜਨਾਬ, ਠੀਕ ਹੈ ਨਾ। ਅਤੇ ਸੂਫੀ ਮੁਸ਼ਤਾਕ ਸਾਹਿਬ ਨੇ ਦੋਸਤ ਚੈਨ ਜ਼ਮਾਨ ਸਾਹਿਬ ਉਹਨਾਂ ਵਾਸਤੇ, ਇਹ ਸਪੈਸ਼ਲੀ ਇਹਨਾਂ ਵਾਸਤੇ ਸੂਫੀ ਮੁਸ਼ਤਾਕ ਸਾਹਿਬ ਵਾਸਤੇ, ਸੁਣੋ ਪਸੰਦ ਅਸੀਂ ਸੂਫੀ ਸਾਹਿਬ ਦੱਸਿਆ ਹੈ।

ਉਮੀਦ ਹੈ ਕਿ ਤੁਹਾਨੂੰ ਤਾਂ ਪਸੰਦ ਆਇਆ ਸੀ, ਸਪੈਸ਼ਲੀ ਸੂਫੀ ਮੁਸ਼ਤਾਕ ਸਾਹਿਬ ਜ਼ਰੂਰ ਪਸੰਦ ਆਇਆ ਸੀ। ਇਸ ਨਾਲ ਮੰਮੀ ਯਾਸੀਨ ਸਾਹਿਬ ਹੋਰ ਸਮਝ ਕਰ ਰਹੇ ਸਾਂ ਦੋਸਤਾਂ ਕਿ ਮੰਮੀ ਯਾਸੀਨ ਜੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਯਾਦ ਕਰਨੇ ਦਾ। ਇਹ ਕੋਈ ਤੱਕੀ ਸੁਣੀ ਪੀਜ਼ੇ ਬਣਾਏ ਕੋ ਮਰਚਾਂ ਜ਼ਿਆਦਾ ਮੈਂ ਬਣੀ ਛੋੜਿਆ ਕਿ ਫਿਰ ਇਹਨਾਂ ਕੋਲ ਰੌਲਾ ਹੋ ਜਾਏ। ਅਤੇ ਜਨਾਬ ਸਾਡੇ ਦੋਸਤ ਮਲਕਮੀਨ ਸਾਹਿਬ ਉਹਨਾਂ ਫੋਨ ਕੀਤਾ ਸੀ, ਉਹ ਸਭਾਂ ਦੋਸਤਾਂ ਦੀ ਸਲਾਮਤ ਕਰ ਰਹੇ ਸਨ। ਸਪੈਸ਼ਲੀ ਉਹਨਾਂ ਨੇ ਤਰਫੋਂ ਸਭਾਂ ਦੋਸਤਾਂ ਵਾਸਤੇ, ਜਿਤਨੇ ਵੀ ਦੋਸਤ ਉਹਨਾਂ ਨੇ ਮੌਜੂਦ ਸਭਾਂ ਦੋਸਤਾਂ ਵਾਸਤੇ ਇਹ ਭਾਈ ਮਲਕਮੀਨ ਸਾਹਿਬ ਦੀ ਤਰਫੋਂ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿੱਚ ਦੇਸ਼ ਲਿੰਕ FM 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0114261818181, ਵਟਸਐਪ ਨੰਬਰ 0793984939। ਸਭ ਦੋਸਤਾਂ ਕਿਵੇਂ, ਵੈਲਕਮ ਕਰਨਾ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿਹਦੇ ਦੋਸਤ ਸਾਡਾ ਸਾਥ ਦੇ ਰਹੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਇਹ ਤੁਸੀਂ ਆਪਣੇ ਲਈ ਕਿਹਾ ਮੈਂ ਜ਼ਰੂਰ ਹੁਣ ਸੁਣੋ ਇਹ ਸਭ ਦੋਸਤਾਂ ਵਾਸਤੇ ਆ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਸ ਪ੍ਰੋਗਰਾਮ ਸੁਣ ਲਿਓ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ 0114261818181, ਵਟਸਐਪ ਨੰਬਰ 0793984939। ਸਭ ਦੋਸਤਾਂ ਕਿ ਮੈਂ ਵੈਲਕਮ ਕਰਨਾ ਪਿਆ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼, ਜਿਹਦੇ ਨੇ ਦੋਸਤਾਂ ਸਾਥ ਦੇਣੇ ਸਭ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਹੁਣ ਤਕਰੀਬਨ ਪ੍ਰੋਗਰਾਮ ਨੇ 5 ਮਿੰਟ ਰਹੀ ਗਏ, ਸਭ ਦੋਸਤਾਂ ਵਾਸਤੇ ਸੁਣੋ ਪਸੰਦ ਸੀ